0: ਫਿਰੋਜ਼ਪੁਰ ਤਰਨ ਤਾਰਨ ਮਾਨਸਾ ਸੰਗਰੂਰ ਬਠਿੰਡਾ ਐਂਡ ਮੁਕਤਸਰ ਐਂਡ ਇਨ ਹਰਿਆਣਾ ਹਿਸਾਰ ਰੋਹਤਕ ਝੱਜਰ ਭਿਵਾਨੀ ਗੁਰੂਗ੍ਰਾਮ ਐਂਡ ਫਰੀਦਾਬਾਦ ਵੁੱਡ ਫੀਲ ਦਾ ਮੈਕਸੀਮਮ ਹੀਟ ਇਨ ਦਾ ਲਾਸਟ 24 ਆਵਰਸ ਫਰੀਦਕੋਟ ਇਨ ਪੰਜਾਬ ਸਿਜ਼ਲਡ ਐਟ 47.3 ਡਿਗਰੀ ਸੈਲਸੀਅਸ ਐਂਡ ਰੋਹਤਕ ਫੈਲਟ ਦਾ ਹੀਟ ਐਟ 46.9 ਡਿਗਰੀ ਸੈਲਸੀਅਸ ਇਨ ਹਰਿਆਣਾ ਰਾਜੇਸ਼ ਬਾਲੀ ਆਕਾਸ਼ਵਾਣੀ ਨਿਊਜ਼ ਜਲੰਧਰ
1: In Bangladesh, an Assistant Security Protocol Officer at the Assistant High Commission of India in Chattogram has been found dead at the mission premises in the Kulshi area. Police said the incident occurred yesterday morning.